0: साहब पूरा जोर लगा दिया हमेशपा जी ने। ਜੀ ਮੈਂ ਕਿਹਾ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਔਰ ਹਮ ਖੇਲ ਰਹੇ ਥੇ ਔਰ ਉਸਕਾ ਜਵਾਬ ਜੋ ਹੈ ਵੋ ਆਪ ਲੋਗ ਦੇਂਗੇ
1: ਰੇਡੀਓ ਓਲਿਵ ਪਰ
2: ਬਹੁਤ ਬਣਿਆ ਬਹੁਤ
0: ਅੱਜ ਸੌਂਗ ਨਹੀਂ ਗਜ਼ਲ ਹੋ ਗਈ ਹੈ आप लोगों के जवाब सुनते हैं।
3: अस्सलाम वालेकुम।
0: वालेकुम सलाम।
3: सिमरन कैसी हैं आप?
0: बहुत बढ़िया दोस्त
3: जी। ये वाला सॉन्ग है होश वालों को खबर क्या
0: है। हाय हाय हाय।